ਕੰਮ ਵੀ ਠੀਕ ਹੋ ਗਿਆ ਨਾ ਅਗੇ ਦੇ ਪੁਰਾ ਮੈਂ ਹਾਂ ਸਾਡੇ ਰੋਡ ਹੀ ਦੀ ਉਧਰ ਤਾਂ ਸ਼ਾਇ ਸਬਰ ਹੋ ਕੇ ਜੀ ਬੇਸਬਰ ਕੇ ਜੇ ਮਾਂ ਬੇਸਬਰ ਕੇ ਜੇ ਮਾਂ ਸਬਰ ਸਰਾ ਆਰਾਮ ਤਾਂ ਹਮਲ ਸਰਾ ਦਾਸੇ ਉਰੇ ਉਰੇ ਉਪੇ ਵਿਰਸੀ

ਪਾਕ ਜੀ ਸ਼ਿਫਾ ਕਾਸਮੈਟਿਕਸ ਪਾਕਿਸਤਾਨ ਤੁਸੀਂ ਤਾਂ ਪਾਂਬੇਰੀ ਕਲਾ ਆਬਿਦ ਖੁਸ਼ਬੂ ਮਹਿਲ ਅੰਬੇਰੀ ਕਲਾ ਰੋਸਾ ਸ਼ਾਪਿੰਗ ਸੈਂਟਰ ਅੰਬੇਰੀ ਕਲਾ ਚੇਰੀਸ਼ ਮੁਨੀਰ ਕਾਸਮੈਟਿਕ ਸੈਂਟਰ ਦੁਕਾਨ ਨੰਬਰ ਸੈਦ ਗਲੀ ਨੰਬਰ 2 ਸ਼ਨਕੀਆ ਡਾਟ ਤਖਤ ਨਸਰਤੀਸ਼ ਲਬੀਬ ਕਾਸਮੈਟਿਕ।